0: ਰੱਖਾਕੋ ਫੋਨ ਫੈਸਾ ਇੰਸਾ ਕਹਿੰਦੇ ਕੁਮਾ ਜਬਵਾਨ ਤਾਂ
1: ਹਜਾ ਦਿਉ ਮਟਕਾ ਦੱਕਾ ਫੋਨ ਫੈਸਾ ਇੰਸਾ ਕਾ ਦੇਖੇ ਨੇ ਤਾਂ
0: ਅਤੁਗੋ ਨਾ ਗਹਨਾਈ ਜ਼ਕਾ ਤੱਕਾਨੀ ਕਿਹਨੇ
2: ਤੇ ਹੁਰੀਆ ਸਵਾਲਤਾ ਦੇ ਜਵਾਬ ਇਹ ਪ੍ਰੋਗਰਾਮ ਕੋ
3: ਜ਼ਕਾਈ
4: ਹੋ ਮਧੋ ਗਹਿ ਦੋ ਨੋ ਦਿਹ ਕਟ ਤਿਰੀ ਹੋ ਰਿਪੀਟ ਹੋ ਮਧੋ ਗਰੇ ਦਿਹ ਚਾਇਰੋ ਆਦਿ ਹੁਣ ਹੀ ਦੋ ਗੇ ਮੈਂਦਰੋ ਇਕੇ ਚਾਇਰੋ
5: ਇੰਗ ਹਾਂ ਸਤਰਸਤੀ ਇੱਕ ਸਾਲਿਸ ਨੂੰ ਇੱਕ ਕਿਲੋ ਹਰਟਸ ਮੀਡੀਅਮ ਵੇਵ ਆਦਿ ਅੱਡੀ ਅਨਵੇ ਮੈਗਹਰਟਸ ਐਫ ਐਮ ਬੈਂਡ ਹਾਂ ਮਾਈਕਨੀ ਦਿਵੀ ਰਾਜੀ ਗੜੋ
6: ಎಮ್ಮೆ ಸೀದಾವೆಗೆಂಬ ತೆದುಮಗುಗ ಸಾಬೀತುವೆ ಹುರುಮ
7: ಇಸ್ಲಾಂ ದೀನುಗೆ ಅಗೀದ ವರುಗದ ಕುರುಮ
6: ದೆದುನಿಯೇಗೆ ಹಳಯಾಯ ಬಾಚವೆರಿ ಕುರುಮ
7: ಇಸ್ಲಾಂ ದೀನುಗೆ ಕಂಕಮ ಗುಳೇಗೊತುಂ ದೀನಿಯ ಇಲ್ಮ್ವೆರಿನ್ನ ಸುವಾ ಗುರವ್ವ